0: ਸਾਰਾਂ ਨੂੰ ਦੁਪਹਿਰਾ ਉਮੀਦ ਜ਼ੇਰੇ ਹੈਦਰ ਮੁਮਨ
1: ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਸ਼ੁਰੂ ਕੁਮ ਪਨਾਮਦ ਅੱਲਾਹ ਤਾਲਾ ਚੀ ਬਖੁਨ ਕੇ ਮਿਹਰਬਾਨ ਔਰ ਡੀਰ ਅਜ਼ੀਮ ਜ਼ਾਤ ਈ ਸੁਮਰਾ ਅਵਰੀਦੁਨ ਕੇ ਹਮ ਕਦਾ ਟਾਈਮ ਜ਼ਮੰਗ ਫਗੂ ਦਸਤਾ ਸਟੋਲੋ ਲਗਨਾ ਡੀਰ ਜ਼ਿਆਤ ਮਨਨਾ
0: ਹੋਮਿਓਪੈਥਿਕ ਜਨ
1: ਡੀਰ ਜ਼ਿਆਤ ਖੁਸ਼ਾਲ ਸ਼ੀ ਉਮੀਦ ਦਖਪਲ ਡਬਲ ਰਮ ਚਿਤਾ ਸਟੋਲ ਬਹੁਮ ਖੈਦ ਜੁਨ ਨਬਾ ਖੁਨ ਦੁਨੋ ਮਜ਼ੀ ਅਖਲੇ ਔ ਤਾਸ ਬ ਜ਼ਮੰਗ ਲਕ ਨ ਡੀਰ ਜ਼ਿਆਤ ਇੰਤਜ਼ਾਰ ਕੜੀ ਵੀ
0: ਹਸਪਤਾਲ ਖੋ
1: ਗਜ਼ ਤਾਸ ਤਹਕੀਕਤ ਵੈ ਮਨੁਮਾ ਤਹਮ ਤਾਸ ਲਕ ਨ ਡੀਰ ਜ਼ਿਆਤ ਯਾਦ ਦੇ ਔ ਬਿਲਕੁਲ ਦਗ ਰਾਗਲਿਓ ਪ ਖੈਰ ਸਰਜ਼ਾਨ ਮੁਦੱਲਾ ਰਸਵਲੇ ਦੇ ਔ
0: ਪੇ ਖਬਰ ਨ ਬਲਕਿ
1: ਦ ਖੈਸਤਾ ਚਕਰ ਨਬਾਤ ਪਖੇਰ ਸਰ ਜਗਮ ਦੇ
0: ਹੈਦਰ
1: ਬਿਲਕੁਲ ਮੁੰਗ ਦਸਤਾਸ ਪਦਰਾਨਾ ਖਿਦਮਤ ਕੀ ਹਾਜ਼ਰ ਸ਼ੀ ਵੀ ਇਨਸ਼ਾਅੱਲਾ
0: ਮੁਮਨ ਹੋਮ
1: ਪਦੀ ਪ੍ਰੋਗਰਾਮ ਕੀ ਤਾਸੂ ਕੋਸ਼ਿਸ਼ ਦਾਓ ਕੀ ਜੀ ਮੁੰਗ ਤਜ਼ਰ ਤਰਜ਼ਰ ਆਫੀਰ ਕਾਲੋ ਕੀ ਪ 0300 ਚੀ
0: ਪਾਤਕ
1: 93
0: ਜਨਰਲ
1: 693 93 ਪਦਗ ਨੰਬਰ ਬਾਨੇ ਤਾ ਮੁੰਗ ਤਾ ਆਫੀਰ ਕਾਲੋ ਕੀ ਬਿਆ ਟੂਲ ਚਿਕਮ ਵਿਲਾਗ ਦੇ
0: ਬ੍ਰਾਂਚ
1: ਦਹਰ ਅਵਰਜ ਜੁਦਾ ਜੁਦਾ ਵਿਲਾਗ ਪ ਮੁਖਤਲਿਫ ਪ੍ਰੋਗਰਾਮ ਨੂੰ ਕੀ ਜ ਤਾਸੂ ਤ ਬਿਆਨ ਹੋ ਮਾ
0: ਤਾਸੂ
1: ਕੋ ਇਨਸ਼ਾਅੱਲਾ ਦ
0: ਖਾਰ ਸਵਾਬੈ ਕੀ
1: ਕਮ ਚੀ ਦ ਦਾਵਲਨੀ ਅਵਰਜ ਚਿਕਮ ਵਿਲਾਗ ਪ੍ਰੋਗਰਾਮ ਕੀ ਤਾਸੂ ਮੁੰਗ ਸੂਰ ਜੀ ਤਾਸੂ ਨੂੰ ਬਾਹਰ ਜ਼ਮਾ ਪ ਖਾਸਲੂ ਰਜ਼ੀ ਮਸਜਿਦ ਦਹਰ ਅਵਰਜ ਜੁਰੀ ਲਾਗ ਦੇ ਗਬ ਪ ਖਾਸ ਜ਼ਸਤਾ ਖੁਦਾ ਵਿਲਾਗ ਦ ਬਿਆਨੁਲ ਨਮਖ ਕੀ ਤਾਸੂ ਕੋਸ਼ਿਸ਼ ਦਾਓ ਕਿ ਬਿਮਾਰ ਨੂੰ ਐਡਰੈਸ ਮ ਦ ਬਦਾ ਰਕਮ ਆਉ ਤਾਸੂ ਜ਼ਰ ਤਰਜ਼ਰਾ ਅਫੀਰ ਕਾਲ ਲੋ ਗਈ
0: ਕਲਾਸਿਕ ਹੋਮਿਓਪੈਥਿਕ
1: 0300 93 693 ਪਦਗ ਨੰਬਰ ਬਾਨੇ ਤਾਸੂ ਜ਼ਰ ਤਰਜ਼ਰਾ ਅਫੀਰ ਕਾਲ ਲੋ ਕਿ ਰਾਜ਼ੀ ਦ ਬੇਲੜੋਨਾ ਕਾਸਮੈਟਿਕਸ ਪਾਕਿਸਤਾਨ ਪਦਗ ਬਿਹਤਰੀਨ ਪ੍ਰੋਗਰਾਮ ਕੀ ਚਿਕਮ ਦੇ ਤਾਸੂ ਮੁੰਗਾ ਸਰ ਖਬਰ ਕਵਲੇ ਸੀ ਜੀ ਇਨਸ਼ਾਅੱਲਾ ਪਦੀ ਪ੍ਰੋਗਰਾਮ ਕੀ ਬਾਲ ਲਗੀ ਨਾ ਡੀ ਰਜ਼ਾਤੀ ਖਬਰ ਅਤਰੀ ਤਾਸੂ ਸਰ ਕਹੂ ਫੋਨਨ ਯੋਜ਼ਲ ਪਿਆਜ਼ ਦਸ ਤਾਸੂ ਦਾ ਅਫੀਰ ਕਾਲੂ ਨੂੰ ਇੰਤਜ਼ਾਰ ਕੋ ਮਾ ਜ਼ਰ ਤਰਜ਼ਰ ਆਪ 0300
0: ਹੋਮਿਓਪੈਥਿਕ
1: 93
0: ਜਨਰਲ
1: 693
0: ਹਸਪਤਾਲ
1: 93 ਪਦਗ ਨੰਬਰ ਬਾਨੇ ਤਾਸੂ ਮਾ ਤਾ ਅਫੀਰ ਕਾਲ ਕਵਲੇ ਸੀ ਗੁਰ ਉਸ ਮੁੰਗ ਸਲੂਰ ਰਜ਼ੀਨੂ
0: ਸਵਾਬੀ
1: ਆਇਆ ਤਾਸੂ ਮੁੰਗ ਮੈਸ ਕਵਲੂ ਕ ਨਾ ਮੈਸ ਕਵਲੂ ਉਸ ਮੈਸੇਜ ਕੋ ਤਾਸੂ ਮਾ ਤਾ ਨਸ਼ੇ ਕੋਲੇ
0: ਇੰਤਖਾਬ ਹੋ ਕੇ
1: ਖੁਮਾਤ ਬਦ ਕਾਲ ਦਲਾਰੀ ਅੰਦਾਜ਼ਾ ਕੀ ਚਿਨਨ ਸੁਮਰ ਲਿਸਨਰ ਮਾ ਤਾ ਕਾਲੂ ਕੀ ਨੁਮਾਤ ਬਦਾ ਅੰਦਾਜ਼ਾ ਕੀ ਚੀ ਆਉ ਦਗ ਟੋ ਲਿਸਨਰ ਮੁੰਗ ਖੁਸੂਸੀ ਚਿਕਮ ਦੇ ਮੁੰਗ ਹੁਈ ਤਾ ਯਾਦੂ ਆਹੁਈ ਮੁੰਗ ਮੈਸ ਕਵਲੂ ਆਹੁਈ ਚਿਕਮ ਦੇ ਮੁੰਗ ਦਗ ਪ੍ਰੋਗਰਾਮੂ ਨੋ ਚਿਕਮ ਦੇ ਇੰਤਜ਼ਾਰ ਬਦਾ ਹੁਈ ਕਵਲੂ ਨੁਨਨ ਬ ਪਤਾ ਲੇਗੀ ਚੀ ਸੁਮਰ ਲਿਸਨਰ ਮੁੰਗ ਤਾ ਕਾਲੂ ਕੀ ਬਸ ਮਾਤ ਬਦਾ ਪਤਾ ਲੇਗੀ ਚੀ ਦਗ ਲਿਸਨਰ ਜ਼ਮੁੰਗ ਦ ਪ੍ਰੋਗਰਾਮੂ ਨੋ ਇੰਤਜ਼ਾਰ ਹਮ ਕੂਲੂ ਮੁੰਗ ਔਰ ਤਾ ਯਾਦੀਦੂ ਹਮ ਔਰ ਮੁੰਗ ਮੈਸ ਕਵਲੂ ਹਮ ਮੈਸੇਜ ਨੋ ਚੁੰਕਿ ਮੈਸੇਜ ਨੋ ਖਬਰ ਖਤਮ ਸ਼ਵੀ ਦਾ ਨੋ ਜ਼ਰ ਤਰਜ਼ਰ ਤਾ ਸੋ ਅਫੀਰ ਕਾਲੂ ਕੀ 0306
0: ਮਦਰਸੀ ਸਰਾਦ
1: ڈاکٹر ہیدر علی مومن دا سوشل میڈیا ایڈمینیم دین علاوہ دا ڈاکٹر ہیدر علی مومن فوکل پرسن ڈاکٹر ہیدر علی مومن پی اے یعنی پرسنل اسسٹنٹ روزانہ بنیاد باندھی دا دریو بجو نوالا تر دا سلور بجو پوری ایف ایم 93 ریڈیو دلبر چار سدا اور ایف ایم 94 ریو دلبر سوابئی زما د بلڈونا کاسمیٹکس پاکستان دگا بہترین پروگرام یو بالکل خگو دستاسو پر درانا خدمت کی حاضر دستاسو خپل کشر رور باسی تلی ملاگو رڑا غلی دی جی خگو تاسو لدا ہم یاد گرن نظر کوم
0: جنرل اسپتال
1: چینن د 2026
0: سال
1: د صحیح صحیح انشاءاللہ ضرور ضرور ضرور ضرور جی
0: خبر سرس
1: صحیح دا انشاءاللہ ضرور ولینا ولینا ضرور خگو راضی ک تاسو پدی پروگرام کی منتقال کوی نو جی بالکل پ 0312 88 150 پدغه نمبر باندې تاسو مونږ ته کال کولای شئ او د دین علاوه که تاسو مونږ ته پدی پروگرام کې افیر کال کوي ګوره یو لایف کالی یعنی ما سره پدی پروگرام کې تاسو خبري کوي پ 0312 88 150 بل که تاسو لایف کال کوي او کنه کوي خو تاسو به افیر کال ضرور کوي اوس زما یو ورور یا زما یو خور وي چې بالکل ما لایف کال وکړو نو زه به افیر کال کوم نو بالکل که تاسو لایف کال وکړئ هم افیر کال به کوي او که تاسو لایف کال نه کوي هم نو افیر کال په 0300 93 693 93 په دغه نمبر باندې به تاسو مونږ ته افیر کال کوي او په دا پروګرام کې به تاسو مونږ سره ضرور چې کوم دی